चमका। लिसन टू मन फॉरवर्ड एक्स्ट्रा Everywhere you are, FM 88. Online, munforward.com. Lana Na We Connect. ร่วมผลิตรายการโดยกองทัพเรือและ Munforward Extra.